0: ਬਿਲਕੁਲ, ਲਾਈਕ ਕੱਪੜਾ ਰਾਇ ਅੱਛਾ ਲੁੱਕ ਵਾਸਤੇ ਜ਼ਰੂਰੀ ਵੇ ਕਿ ਵੀ ਕਿ ਕੁਆਲਿਟੀ ਕਿਹੜੀ ਹੈ ਔਰ ਕਿਹੜੀ ਕੁਆਲਿਟੀ ਘੱਟ ਕੰਮ ਆਵੇ, ਕੌਣ ਸਾ ਮੌਸਮ ਹੈ, ਕਿਹੜਾ ਕੱਪੜਾ ਆਪਾਂ ਨੇ ਪਹਿਨਣਾ ਚਾਹੀਏ ਔਰ ਕਈ ਤਰ੍ਹਾਂ ਦਾ ਫੈਬਰਿਕ ਹੈ ਜਿਹਾ ਆਪਾਂ ਨੇ ਇੱਥੇ ਹੋਇਆ ਕਰੇ ਜਗ੍ਹਾ ਪਰ ਆਪਾਂ ਕੱਪੜਾ ਬਣਾਵਾਂ, ਤਾਂ ਉਹ ਥੋੜ੍ਹੀ ਸੀ ਬਾਤ ਅਗਰ ਆਪਾਂ ਕੱਪੜਾ ਦੀ ਕੁਆਲਿਟੀ ਦੀ ਕਰ ਲਾਂ ਕਿ ਕਿਨ ਕਿਨ ਤਰ੍ਹਾਂ ਦੀ ਕੁਆਲਿਟੀ ਹੋਇਆ ਕਰੇ। ਅਗਰ ਡੇਲੀ ਵੇਅਰ ਦੀ ਬਾਤ ਕਰਾਂ ਤਾਂ ਕੱਪੜਾ ਨੇ ਪ੍ਰਾਕਿਰਤਿਕ ਫੈਬਰਿਕ ਜੋ ਹੋਵੇ ਉਹ ਕੋਟਨ ਰੋਵੇ, ਸਿਲਕ ਰੋਵੇ, ਲੀਲਨ ਰੋਵੇ ਜਗ੍ਹਾ ਮੈਂ ਸਿੰਥੈਟਿਕ ਫੈਬਰਿਕ ਦੀ ਅਗਰ ਬਾਤ ਕਰਾਂ ਤਾਂ ਉਹ ਹੈ ਪੋਲੀਸਟਰ ਔਰ ਨਾਇਲਨ ਔਰ ਜੋਰਜਟ ਔਰ ਸੀਫੋਨ ਔਰ ਮਿਕਸ ਔਰ ਸੈਮੀ ਸਿੰਥੈਟਿਕ ਫੈਬਰਿਕ ਹੋਵੇ ਜਿਹੜਾ ਲੱਕੜੀ ਦਾ ਗੁੱਦਾ ਸੁ ਬਣਾਇਆ ਜਾਵੇ ਔਰ ਧੋਣ ਰੇ ਬਿਲਕੁਲ ਮੁਲਾਇਮ ਔਰ ਵਜਨ ਰੇ ਅਨੁਕੂਲ ਵੀ ਏਰੀਆ ਕਰੇ। ਔਰ ਅਗਰ ਭਾਰੀ ਪੋਸ਼ਾਕਾਰੀ ਬਾਤ ਕਰਾਂ ਤਾਂ ਬਾਹਰ ਵਾਸਤੇ ਅਲੱਗ ਬੋਲੇ ਕਿ ਅਲੱਗ ਤਰ੍ਹਾਂ ਕੁਆਲਿਟੀ ਦਾ ਜੋ ਕੱਪੜਾ ਹੋਵੇ ਵੇ ਆਇਆ ਕਰੇ।
1: ਬਿਲਕੁਲ, ਅਗਰ ਬਾਤ ਕਰਾਂ ਦੇਖੋ ਪੋਸ਼ਾਕਾਰੀ ਤੋ ਪਿਓਰ ਸਾਟਨ ਹੈ ਜਿਹੜੋ ਸਭੂ ਉਪਯੁਕਤ ਕੱਪੜੋ ਮਾਨਿਓ ਜਾਵੇ ਹੈ ਕਿਉਂਕਿ ਇਨਮੇ ਉਪਰੀ ਸਤਹ ਹੈ ਜਕੀ ਬਹੁਤ ਚਮਕਦਾਰ ਔਰ ਚਿਕਨੀ ਹੋਇਆ ਕਰੇ ਜਿਸੂ ਕਾਮ ਹੈ ਜੋ ਬਹੁਤ ਹੀ ਖਿਲ ਰਾਇਆ ਕਰੇ, ਖਾਸ ਕਰ ਗੋਟਾ ਪੱਤੀ ਪਿੱਟਨ ਵਰਕ ਜੋ ਹੈ ਵੋ ਮਜ਼ਬੂਤੀ ਸੋ ਇਹ ਪਰ ਟਿਕਿਓ ਵੀ ਰਹੇ ਹੈ। ਔਰ ਸਾਟਨ ਮੇਂ ਵੀ ਆਪਣੇ ਕਈ ਤਰ੍ਹਾਂ ਦੀ ਸਾਟਨ ਮਿਲ ਜਾਵੇ ਲਾ, ਜਿਵੇਂ ਗਾਜੀ ਸਾਟਨ ਹੈ, ਸਿਲਕ ਸਾਟਨ ਹੈ, ਸਾਮੂ ਸਾਟਨ ਹੈ ਜੋ ਮਹਿੰਗੇ ਔਰ ਭਾਰੀ ਕੱਪੜਾ ਵਾਸਤੇ ਕੰਮ ਮਿਲੀ ਜਾਵੇ। ਯੂ ਇੰਜ ਕਰੈਪਰੋ ਕੱਪੜੋ ਹੈ ਜੋ ਵੋ ਥੋੜੋ ਸੋ ਦਾਣੋਦਾਰ ਪਣ ਲਚੀਲੋ ਹੋਇਆ ਕਰੇ ਹੈ, ਜੋ ਘੇਰਦਾਰ ਪੋਸ਼ਾਕਾ ਔਰ ਕਲੀ ਵਾਲਾ ਲਹਿੰਗਾ ਔਰ ਅਨਾਰਕਲੀ ਸੂਟ ਵਾਸਤੇ ਬਹੁਤ ਹੀ ਬੜੀਆ ਰਹਿਆ ਕਰੇ।
0: ਬਿਲਕੁਲ, ਔਰ ਚੰਦਰੀ ਸਿਲਕ ਆਵੇ ਜੇ ਕਿ ਸੂਤੀ ਔਰ ਰੇਸ਼ਮੀ ਧਾਗਾ ਦਾ ਮਿਸ਼ਰਣ ਸੁ ਬਣੀ ਜੇ ਪਾਰੰਪਰਿਕ ਪੋਸ਼ਾਕਾ ਨੂੰ ਬਣਾਵੇ, ਟਿਸ਼ੂ ਫੈਬਰਿਕ ਹੈ ਜੇ ਕਾਸੂ ਵੀ ਪੋਸ਼ਾਕਾ ਬਣੇ, ਓਪਾੜਾ ਸਿਲਕ, ਡੋਲਾ ਸਿਲਕ, ਆਸੂ ਬੁਟੀਕ ਵਾਲਾ ਸੂਟ ਔਰ ਪੋਸ਼ਾਕਾ ਬਣੀ ਜਾ ਕਰੇ, ਔਰ ਪਿਓਰ ਵੇਲਵੇਟ ਹੈ ਜੋ ਕੋ ਮਖਮਲੀ ਔਰ ਮੋਟੋ ਕੱਪੜੋ ਹੋਵੇ ਜੇ ਕਾ ਸਰਦੀਆਂ ਦੀ ਸਾਦੀਆਂ ਵਾਸਤੇ ਕਾਫੀ ਉੱਤਮ ਰਿਹਾ ਕਰੇ।

ਬਿਲਕੁਲ ਸ਼ੀਤਲ ਜੀ, ਅੱਜ ਆਪਾਂ ਕੱਪੜਾ ਰੀ ਰੰਗ ਰੰਗੀਲੀ ਦੁਨੀਆ ਰੀ ਅਨਮੋਲ ਕਲਾ ਰੀ ਬਾਤ ਕਰੀ, ਜਿਸ ਉਹੀ ਆਪਾਂ ਕਹਿ ਸਕਾਂ ਕਿ ਇੱਥੇ ਦਾ ਜੇਕਾ ਕਲਾਕਾਰ ਹਾ, ਜੇਕੋ ਕਲਾਕਾਰ ਹੈ ਬਾ ਹਾਥ ਕੀਤਾ ਜਾਦੂ ਹੀ ਹੈ, ਔਰ ਜੇਕਾ ਕੋਰਾ ਕੱਪੜਾ ਮਾਥੇ ਵੀ ਜੀਵੰਤ ਕਲਾ ਨੇ ਉਕੇਰ ਦੇਵੇ, ਔਰ ਕਲਾ ਔਰ ਪਹਿਰਾਵਾਰ ਮਾਥੇ ਇੱਕ ਗਣੀ ਚੌਕੀ ਕੇਬਤ ਵੀ ਹੈ ਕਿ ਆਦਮੀ ਦੀ ਉਪਮਾ ਕੱਪੜਾ ਰੀ ਕੱਪੜਾ ਸੂ, ਔਰ ਕੱਪੜਾ ਰੀ ਜੇਕੀ ਉਪਮਾ ਹੈ ਬਾ ਕਲਾ ਸੂ, ਮਤਲਬ ਮਨ ਸਾਰੀ ਜੇਕੀ